ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਉਸ ਦੇ ਵਿੱਚੋਂ ਪਾਦੋ ਪਰਮ ਭੋਲੀ ਪਰ ਜੋਬਨ ਪਛਤਾਨੀ ਜਲ ਥਲ ਨੀਰ ਪਰੇ ਬਰਸ ਰੁਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਈਆ ਬੋਲੇ ਭੁਯੰਗਮ ਫਿਰੈ ਡਸੰਤੇ ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

ਹੈ ਜਿੱਥੇ ਧਨ ਗੁਰੂਵਰਧਨ ਦੇ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ ਹੈ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਹੈ ਸਤਨਾਮ ਸ੍ਰੀ ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ, ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ।

ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ, ਇਹ ਹਿਰਦੇ ਵਿੱਚ ਸਿੱਖ ਹੈ। ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ, ਜਿੱਤ ਛੇਤੀ ਮਨ ਲਾਇਆ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ, ਮਿਟੇ ਪਾਪ ਜਪੀਏ ਹਰ ਮਿਲ। ਸਾਰੇ ਪਿਆਰ ਨਾਲ

الاتفاق.

اپنا سن تو ہے نواجا واہ واہ گوبند سنگھ میں اپنا سن تو

कबूद करते लोग हटाए ठाड भयो मैं जोर कर वाह वाह गोविंद सिंह ठाड़

ਪਰਮੇਸ਼ਰ ਪੁੱਜ ਰਹੇ ਤੇ ਸਭ ਨਰਕ ਕੁੰਡ ਮੈਂ ਪਰ ਹੈ ਮੋਕੋ ਦਾਸ ਤਬਨ ਕਾ ਜਾਨੋ ਵਾਹ ਵਾਹ ਗੋਬਿੰਦ ਸਿੰਘ।

ਭਾਜਨ ਪੂਰਾ ਪਤ ਉਧਾਰਨ ਪ੍ਰਾਣ ਪਤ ਪਤ ਉਧਾਰਨ ਪ੍ਰਾਣ ਪਤ

ਸੱਚ ਸੱਚੀ ਦੇਲਾ ਸੱਚ ਸੱਚੀ ਦੇਲਾ।

هر مارج سادھو دسے پچھلے کچھ ایک دن تو جو گرو سادھو ستگرو سانو جیون جین لئی مارگ دستے ہیں اس دیا کچھ ایک وچار آپ جی دے نال گل کے سانجیاں کیتیاں ہیں گرو بابا جی آخدے ہیں کہ جو سادھو دے مارگ تے چلتا ہے اس دے بینیفٹس تے جو مارگ تے نہیں چلتا اس دی حالت پہلا وہ بانی چ سن لئیے. کہندے ہن جو جیو استری جو زندگی ستگر پوچھ نہ مارگ چالی ستگرو نو پوچھ کے اس مارگ تے چلنا ٹھیک ہے اس مارگ تے چلنا ٹھیک نہیں ہے اتے اپنے آپ ہی جدھر نو من نے توریا ادھر نو تر پئی جدھر نو خیالاں نے پریریا اس پاسے نو ہی چل پئے. ستگرو نو اپنی زندگی دا رہنما نہیں بنایا. کہندے ہیں ستگر پوچھ نہ مارگ چالی ستی رہن وہانی. زندگی ایک رات ہے اتے اس انسان دی زندگی دی یہ جو رات پاپ جیون زندگی پوری لائف ستیاں ستیاں گزر گئی وہ سارا جیون چلتا تے رہا لیکن کتے بھی پہنچیا نہیں. ستگر پوچھ نہ مارگ چالی ستی رہن وہانی. اس انسان دا حال سنو جس دی ساری زندگی گزر گئی ساری زندگی وہ چلتا رہا کچھ نہ کچھ کرتا رہا کسی نہ کسی رستے تے تپیا ہی ہوندا ہے نا انسان. پر کہندے ہن وہ پہنچیا کتے نہیں. ستگر پوچھ نہ مارگ چالی ستی رہن وہانی نانک بالتن رانڈیپا بن پھر تن کملانی. اس دا حال اے ہے اس انسان دی زندگی اخیر جا کے اس طرح ہو جائے گی اتنی دکھدائی اتنی فرسٹریٹڈ اتنی کنفیوزڈ اتنی ریگریٹفل اتنی ڈس اپوائنٹڈ اتنی مزریبل. جس لئے مہاراج نے کمپیئر کیتی ہے ایک مثال نانک بالتن رانڈیپا جس طرح کوئی بالپن دے وچ ہی یوا اوستھا دے وچ ہی رنڈی ہو جائے اس نو رنڈیپا بھوگنا پی جائے ساری عمر رنڈیپا بھوگنا پی جائے. کہندے جو او دکھ ہے اوہی دکھ اس تو کٹ دکھ نہیں ہے اس انسان نو جس نے ستگرو دے مارگ تے نہ چل کے اپنا جیون گزاریا ہے. اتے بن پھر تن کملانی پھر تو بنا پتی تو بنا جس دا بالپن دے وچ ہی پتی گزر گیا اس نو رنڈیپا بھوگنا پی گیا او جیو استری جو ہے اس دکھ دی ماری کملا جاندی. گرو بابا جی آخدے ہن جس نے ستگرو دے مارگ نو سادھو دے مارگ نو اختیار نہیں کیتا اس دا جیون سمجھو ایک رنڈیپے والا جیون ہے
ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁਮਲਾ ਜਾਏਗਾ। ਸਤਿਗੁਰ ਪੂਛ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਹਨਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਹਨਾਂ ਦੀ ਅਵਸਥਾ, ਉਹਨਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਹਨਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਵਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨ ਸਿਉਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਉਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ। ਜਿਹੜਾ ਇਸ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ। ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧ ਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋ ਪਾਰ ਨਿਕਲ ਆਏ, ਉਹ ਚੋ ਬਚ ਗਏ। ਕਿਤਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧ ਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਚ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਹਨਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਹਨਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਹਨਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਹਨਾਂ ਦੀ ਆਤਮਾ ਦੇ ਵਿੱਚ ਬੈਠ ਗਿਆ।
ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨ ਕੇ ਭਾਗ ਵੱਡੇ ਹੈ ਪਾਈ ਤਿੰਨ ਸਾਧੂ ਸੰਗ ਮੁਖ ਜੁਰੇ। ਮਹਾਰਾਜ ਜੀ ਕਹਿੰਦੇ ਨੇ, ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ। ਮਹਾਰਾਜ ਕਹਿੰਦੇ ਹਨ ਉਹਨਾਂ ਦੀ ਇਤਨੀ ਵੱਡੀ ਮਹਿਮਾ, ਕਹਿੰਦੇ ਹਨ ਤਿੰਨ ਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਹਨਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ ਹਰ ਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ ਸਗਲ ਉਧਾਰੇ ਸੰਗ ਕੇ। ਅਤੇ ਉਹ ਲੋਕ ਭੈ ਪੁਨੀਤ ਪਵਿੱਤਰ, ਮਨ ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਛ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗਾਓ।

महाराज जी वाणी चाकते हैं, चार पदार्थ जे को मांगे, सात जना की सेवा लागे, चार पदार्थ जे को मांगे, सात जना की सेवा लागे, जे को अपना दुख मिटावे, हर हर नाम हृदय सद गावे, जे को जन्म मरण ते डरे, सात जना की सरनी परे, जिस जन को प्रभ दर्श प्यासा, नानक तांके बल बल जासा। बाबा जी बाणी च आखदे हन, नाल रूप भयो साध संग, नाल रूप भयो साध संग, केंदे जड़ा साध संगत है ना, ये समझो एक किश्ती दी तरह है कि तुसी एक किश्ती च सवार हो गए हो, नाव मैंने किश्ती, अते जो साध संगत बैठ गया, समझ लो वो किश्ती दे विच बैठ गया है, जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दस्या है कि साधु सानू की रस्ता दसते हैं, की मार्ग दसते हैं। बहुत ही सिंपल जवाब दिता है, बहुत गौर नाल ध्यान नाल सुनो, मन नू जोड़ के, हर मार्ग साधु दसिया, साधु ने ए मार्ग दसिया कि जपिए गुरमंत। साधु कहता है गुरु मंत्र जपो, गुरु मंत्र का जाप करो, साधु ये मार्ग दसते हैं, हर मार्ग साधु दसिया जपिए गुरमंत। सिंपल गल, आसान गल, साधु ने यह नहीं क्या मेरी पूजा करो, ये नहीं क्या कोई मेरा मंत्र जपो, साधु पूर्ण साधु कदे भी ऐसा नहीं करेगा, वो कहेगा गुरु दा मंत्र जपो, गुरु दे नाल जोड़ेगा, प्रपेयर करेगा, समझाएगा, घड़ेगा, ताकि आहिस्ता आहिस्ता आहिस्ता आहिस्ता जिज्ञासु नूं ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझण वाला है, साधु ने यह नहीं आख्या कि मेरा मंत्र जपो, कहिंदे गुरु दा मंत्र जपो। साधु हर मार्ग साधु दसिया कि जपिए गुरमंत। हुण इत्थे एक विचार है थोड़ी जी जो समझण वाली है, गुरु मंत्र ओही जपेगा जिसनू गुरु मंत्र मिलिया है, जिसनू गुरमंत्र मिलिया नहीं है वो गुरमंत्र जपण दा अधिकारी नहीं हुंदा, उसनू अधिकार नहीं हुंदा, उस दे गुरमंत्र जपे दी कमाई दा जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे हन जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीण जो प्राणी त्रिगंत जन्म प्रश्न है, कहिंदा कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया, ते प्रश्न है ओदा जन्म प्रिष्ट है, विकार है। गुरमंत्र हीण जो प्राणी त्रिगंत जन्म प्रश्न है, अगे कहिंदे न कुकर है, सूकर है, गर्दभ है, सर्पन है, काका तुल खल है, कहिंदे ओ इंसान एना जूना दे विच पवेगा, कुकर है, सूकर है, गर्दभ है, सर्पन है, काका है, कुकर है मैंने कुत्ते, सूकर मैंने सूर, गर्दभ मैंने गधे, सर्पने सप, कां, कहिंदे ओ इना जूना दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना,
ਤੋ ਸਾਡੇ ਵਾਸਤੇ ਇੱਥੇ ਦੋ ਚੀਜ਼ਾਂ ਕਲੀਅਰ ਹੋ ਰਹੀਆਂ ਹਨ। ਨੰਬਰ ਇੱਕ, ਸਾਧੂ ਇੱਕ ਹੀ ਰਸਤਾ ਦੱਸਦਾ ਹੈ ਕਿ ਗੁਰੂ ਦਾ ਮੰਤਰ ਜਪੋ, ਗੁਰੂ ਦਾ ਮੰਤਰ ਜਪੋ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਸਾਧੂਆਂ ਦਾ ਬਚਨ ਇਹ ਹੈ ਕਿ ਗੁਰੂ ਦੇ ਮੰਤਰ ਦਾ ਜਾਪ ਕਰੋ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਹੈ, ਤੇ ਜਿਹੜਾ ਇਸ ਬਚਨ ਨੂੰ ਮੰਨ ਲੈ ਉਹ ਤਰ ਜਾਏਗਾ, ਦੁੱਖਾਂ ਚੋਂ ਮੁਕਤ ਹੋ ਜਾਏਗਾ, ਗਮਾਂ ਚੋਂ ਮੁਕਤ ਹੋ ਜਾਏਗਾ, ਤਮਾਮ ਕਿਸਮ ਦੀਆਂ ਮੁਸ਼ਕਲਾਤਾਂ ਉਸਦੇ ਕੋਲੋਂ ਨਸ ਜਾਣਗੀਆਂ, ਜਨਮ ਮਰਨ ਦਾ ਡਰ ਉਸਦਾ ਖਤਮ ਹੋ ਜਾਏਗਾ। ਸਾਧੂ ਇੱਕ ਹੀ ਵਚਨ ਕਰਦੇ ਹਨ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦੇ ਜਾਪ ਕਰਨ ਦੇ ਵਾਸਤੇ ਗੁਰਮੰਤਰ ਵੀ ਤੇ ਹੋਣਾ ਚਾਹੀਦਾ ਹੈ ਨਾ, ਤੇ ਗੁਰਮੰਤਰ ਕਿਸ ਤੋਂ ਮਿਲਦਾ ਹੈ? ਕੋਈ ਆਪਣੇ ਆਪ ਹੀ ਗੁਰਮੰਤਰ ਜਾਪ ਕਰਨਾ ਸ਼ੁਰੂ ਕਰ ਲਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ। ਗੁਰਮੰਤਰ ਗੁਰੂ ਤੋਂ ਮਿਲਦਾ ਹੈ। ਜਿਹੜੀ ਸਾਡੀ ਵਿਚਾਰ ਹੈ ਪਿਛਲੇ ਹਫ਼ਤਿਆਂ ਤੋਂ ਆਪਾ ਪਹਿਚਾਨਣ ਦੀ ਚੱਲ ਰਹੀ ਹੈ, ਜਦੋਂ ਕਿਸੇ ਇਨਸਾਨ ਦੇ ਸਾਹਮਣੇ ਮੌਤ, ਜਨਮ ਮਰਨ ਦਾ ਭੈ, ਜ਼ਿੰਦਗੀ ਦੇ ਦੁੱਖ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਾਲ ਅਸੀਂ ਹੁਣ ਦੁੱਖ ਭੋਗਦੇ ਹਾਂ, ਇਸ ਤੋਂ ਸੋਝੀ ਆ ਜਾਂਦੀ ਹੈ, ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿਉਂ, ਉਸ ਦੀ ਮਰਜ਼ੀ, ਕਿਉਂਕਿ ਉਸਨੇ ਤੇ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਹਾਂ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤੋ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ, ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਐਹੀ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ, ਤੇ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ,
ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ ਹੈ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਛ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ।

ਜ਼ੁਲਮ ਦੇ ਵਿੱਚ ਉਸਨੇ ਰਹਿਣਾ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ, ਉੱਚੀ ਉੱਠਦੀ ਜਾਏਗੀ। ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ। ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ, ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਿਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ। ਇਸ ਦੀ ਅਥਾਰਿਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਯਤ ਕਰ ਲਏ, ਜਗ੍ਹਾ ਨੀਯਤ ਕਰ ਲਏ ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ। ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤੋ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ। ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਖੁਝਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ ਕਿਉਂਕਿ ਗੁਰੂ ਆਪਣੇ ਵੱਲੋਂ ਇਸਨੂੰ ਇੱਕ ਸ਼ਬਦ ਦੇ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ ਹੈ, ਉਸਦੀ ਜ਼ਿੰਮੇਵਾਰੀ ਲੈ ਲਈ। ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ ਅਗਰ ਸਿੱਖ ਉਸਨੂੰ ਪੂਰੀ ਤਰ੍ਹਾਂ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਕਿ ਮੇਰੇ ਗੁਰੂ ਨੇ ਆਹ ਵਚਨ ਕੀਤਾ ਹੈ, ਉਹ ਕੁਛ ਵੀ ਕਰ ਸਕਦੇ ਹਨ। ਉਹਨਾਂ ਦਾ ਵਚਨ ਬਸ ਪਾਲਣਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਪ੍ਰਸੰਨਤਾ ਹੈ, ਵਚਨ ਪਾਲਣ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ। ਉਹਨਾਂ ਦੇ ਦਿੱਤੇ ਹੋਏ ਗੁਰਮੰਤਰ ਨੂੰ ਜੋ ਕਮਾਉਂਦਾ ਹੈ ਉਹ ਇਨਸਾਨ ਜੋ ਹੈ ਗੁਰਮੰਤਰ ਦੀ ਕਮਾਈ ਦੇ ਨਾਲ ਉਸ ਦੇ ਅੰਦਰ ਮਨ ਚ ਟਿਕਾ ਆਉਂਦਾ ਹੈ, ਮਨ ਚ ਆਹਿਸਤਾ ਆਹਿਸਤਾ ਗੁਰਮੰਤਰ ਹੀ ਵਸ ਜਾਂਦਾ ਹੈ। ਸੁੱਤਿਆਂ ਪਿਆਂ ਵੀ ਉਸਦੇ ਅੰਦਰ ਉਹ ਵਾਹਿਗੁਰੂ ਸ਼ਬਦ ਚੱਲਦਾ ਰਹਿੰਦਾ ਹੈ, ਉੱਠਦਿਆਂ ਬੈਠਦਿਆਂ ਜਾਗਦਿਆਂ ਹਰ ਵੇਲੇ ਉਸ ਦੇ ਅੰਦਰ ਉਹ ਗੁਰਮੰਤਰ ਵਾਹਿਗੁਰੂ ਸ਼ਬਦ ਜੋ ਹੈ ਉਹ ਵਸਿਆ ਰਹਿੰਦਾ ਹੈ। ਅਤੇ ਉਸ ਵਾਹਿਗੁਰੂ ਸ਼ਬਦ ਦੀ ਕਮਾਈ ਦੇ ਨਾਲ ਉਸ ਦੇ ਮਨ ਦੇ ਅੰਦਰ ਉਹ ਇਤਨਾ ਵਸ ਜਾਂਦਾ ਹੈ ਕਿ ਬਾਕੀ ਤਮਾਮ ਮਨ ਦੇ ਖਿਆਲ ਉਸਦੇ ਵੈਸੇ ਹੀ ਜੋ ਸ਼ਾਂਤ ਹੋ ਜਾਂਦੇ ਹਨ। ਤੋ ਅਖੀਰ ਦੇ ਵਿੱਚ ਜਿਸ ਵਾਹਿਗੁਰੂ ਨੂੰ ਉਹ ਯਾਦ ਕਰਦਾ ਹੈ, ਜਿਸ ਨੂੰ ਯਾਦ ਕਰੀਏ ਉਹ ਉਸਦੇ ਸਾਰੇ ਗੁਣ ਸਾਡੇ ਅੰਦਰ ਆ ਜਾਂਦੇ ਹਨ, ਉਸਦਾ ਸਾਰਾ ਸੁਭਾਅ ਸਾਡੇ ਅੰਦਰ ਆ ਜਾਂਦਾ ਹੈ ਅਤੇ ਅਸੀਂ ਉਸ ਦੇ ਵਿੱਚ ਲੀਨ ਹੋ ਜਾਂਦੇ ਹਾਂ। ਉਸ ਦੀ ਕਮਾਈ ਦੇ ਵਿੱਚੋਂ ਹੀ ਸਾਨੂੰ ਜੋ ਹੈ ਉਹ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਣੀ ਸ਼ੁਰੂ ਹੁੰਦੀ ਹੈ। ਉਸ ਦੀ ਕਮਾਈ ਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ ਅਤੇ ਸਿੱਖ ਦਾ ਇੱਕ ਬੌਂਡ ਹੁੰਦਾ ਹੈ, ਇੱਕ ਪਿਆਰ ਹੁੰਦਾ ਹੈ ਕਿ ਮੇਰੇ ਗੁਰੂ ਮੰਤਰ, ਮੇਰੇ ਗੁਰੂ ਦਾ ਮੰਤਰ ਹੈ ਜਿਸ ਨਾਲ ਉਸਦਾ ਗੁਰੂ ਦੇ ਨਾਲ ਬਹੁਤ ਡੂੰਘਾ ਰਿਸ਼ਤਾ ਬਣਿਆ ਰਹਿੰਦਾ ਹੈ। ਸੋ ਅੱਜ ਦਾ ਕੀਰਤਨ ਦਾਸ ਇਸ ਵਿਚਾਰ ਉੱਤੇ ਸਮਾਪਤ ਕਰਨਾ ਚਾਹੁੰਦਾ ਸੀ ਕਿ ਸਾਨੂੰ ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਚ ਮਾਰਗ ਦੱਸਿਆ ਹੈ, ਉਸ ਮਾਰਗ ਦੇ ਵਿੱਚ ਗੁਰਬਾਣੀ ਤੋਂ ਉਪਦੇਸ਼ ਲੈਣਾ ਹੈ। ਉਸ ਦੇ ਵਿੱਚ ਇਹ ਉਪਦੇਸ਼ ਮਿਲਦੇ ਹਨ ਕਿ ਆਪਣੀ ਮਤ ਨੂੰ ਤਿਆਗੋ, ਆਪਣੇ ਹੱਠ ਨੂੰ ਤਿਆਗੋ, ਆਪਣਾ ਜੋ ਇਧਰੋਂ ਉਧਰੋਂ ਗਿਆਨ ਇਕੱਠਾ ਕੀਤਾ ਹੋਇਆ ਸੁਭਾਅ ਬਣੇ ਪਏ ਹਨ, ਮਨ ਕੀ ਮਤ ਤਿਆਗੋ ਹਰਜਨ, ਇੱਥੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀ, ਉਸ ਨੂੰ ਤਿਆਗੋ। ਉਸ ਤੋਂ ਬਾਅਦ
ਗੁਰੂ ਉਪਦੇਸ਼ ਇਹ ਹੈ ਕਿ ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾਨ ਇਹ ਡੇਰਾ ਨਹੀਂ ਹੈ, ਨਿੱਜ ਘਰ ਇਹ ਨਹੀਂ ਹੈ। ਇਹ ਤੇ ਪਤਾ ਨਹੀਂ ਕਿਹੜੇ ਦਿਨ ਇਸ ਘਰ ਦੇ ਵਿੱਚੋਂ ਅਸਾਂ ਨਿਕਾਲੇ ਜਾਣਾ ਹੈ। ਦੂਸਰਾ ਕੀਰਤਨ ਕੀਤਾ ਸੀ, ਤੀਸਰਾ ਕੀਰਤਨ ਕੀਤਾ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕਰਮ ਕਰਦੇ ਹਾਂ ਉਹਨਾਂ ਦਾ ਜਾ ਕੇ ਅੱਗੇ ਹਿਸਾਬ ਕਿਤਾਬ ਹੁੰਦਾ ਹੈ, ਔਰ ਉਸ ਦੇ ਹਿਸਾਬ ਕਿਤਾਬ ਦੇ ਅਨੁਸਾਰ ਸਾਡੀ ਗਤੀ ਹੁੰਦੀ ਹੈ। ਜਿਸਨੇ ਗੁਰਮੰਤਰ ਦੀ ਕਮਾਈ ਨਹੀਂ ਕੀਤੀ, ਜਿਸਨੇ ਸਾਧੂ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਨਹੀਂ ਗੁਜ਼ਾਰਿਆ, ਉਹ ਫਿਰ ਅਨੇਕ ਕਿਸਮ ਦੇ ਕਸ਼ਟ ਭੋਗਦੇ ਹਨ, ਅਨੇਕਾਂ ਕਿਸਮ ਦੀਆਂ ਜੂਨਾਂ ਦੇ ਵਿੱਚ ਜਾਂਦੇ ਹਨ। ਸੋ ਉਹ ਸਾਰੇ ਦੇ ਸਾਰੇ ਕੀਰਤਨ, ਫਿਰ ਇਨਸਾਨ ਨੇ ਆਪਣੇ ਆਪੇ ਨੂੰ ਪਹਿਚਾਨਣਾ ਹੈ, ਇਹ ਵੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ। ਸੋ ਬਾਣੀ ਨੂੰ ਧਿਆਨ ਨਾਲ ਪੜਾਂਗੇ ਤੇ ਧਿਆਨ ਨਾਲ ਉਸ ਦੇ ਵਿੱਚੋਂ ਸਾਨੂੰ ਜੋ ਗੁਰਬਾਣੀ ਦੇ ਪਹਿਲੂ ਹਨ ਉਹ ਸਮਝ ਆਉਂਦੇ ਜਾਣਗੇ। ਉਹਨਾਂ ਨੂੰ ਸਮਝਦਿਆਂ ਸਮਝਦਿਆਂ ਇਹ ਹੋਏਗਾ ਕਿ ਅਸੀਂ ਆਪਣੇ ਖਿਆਲਾਂ ਨੂੰ ਗੁਰੂ ਮਹਾਰਾਜ ਜੀ ਦੇ ਖਿਆਲਾਂ ਨਾਲ ਰਿਪਲੇਸ ਕਰ ਲਵਾਂਗੇ। ਸਾਡੇ ਅੰਦਰ ਆਪਣੇ ਖਿਆਲ ਨਹੀਂ ਰਹਿ ਜਾਣਗੇ, ਗੁਰੂ ਮਹਾਰਾਜ ਜੀ ਦੇ ਖਿਆਲ ਸਾਡੇ ਖਿਆਲ ਬਣ ਜਾਣਗੇ। ਤੇ ਅੰਦਾਜ਼ਾ ਲਗਾਓ ਉਸ ਇਨਸਾਨ ਦੀ ਮਹਿਮਾ ਕਿਤਨੀ ਕੁ ਵੱਡੀ ਹੈ ਜਿਸ ਦੇ ਅੰਦਰ ਆਪਣਾ ਕੋਈ ਖਿਆਲ ਨਾ ਹੋਵੇ, ਸਿਰਫ ਗੁਰੂ ਦੇ ਹੀ ਵਿਚਾਰ ਉਸਦੇ ਵਿਚਾਰ ਬਣ ਜਾਣ, ਤੇ ਉਹਦੀ ਵਿਚਾਰਧਾਰਾ ਕਿਤਨੀ ਉੱਚੀ ਹੋਈ, ਕਿਤਨੀ ਪਵਿੱਤਰ ਹੋਈ, ਕਿਤਨਾ ਅੰਦਰੋਂ ਸ਼ੁੱਧ ਹੋ ਗਿਆ, ਕਿਤਨੇ ਅੱਛੇ ਉਸਦੇ ਵਿਚਾਰ ਹੋ ਗਏ। ਅਤੇ ਨਾਲ ਨਾਲ ਉਸਨੇ ਫਿਰ ਵਾਹਿਗੁਰੂ ਸ਼ਬਦ ਦੀ ਜਦੋਂ ਕਮਾਈ ਕੀਤੀ, ਉਸਦੀ ਤਪੱਸਿਆ ਕੀਤੀ, ਉਸਦਾ ਮਨ ਕਾਬੂ ਚ ਆ ਗਿਆ, ਉਸਦਾ ਮਨ ਜਿੱਤਿਆ ਗਿਆ, ਕਿਉਂਕਿ ਵਾਹਿਗੁਰੂ ਸ਼ਬਦ ਨੇ ਤਮਾਮ ਮਨ ਦੇ ਖਿਆਲਾਂ ਨੂੰ ਆਪਣੇ ਵਿੱਚ ਹੀ ਜਜ਼ਬ ਕਰ ਜਾਣਾ ਹੈ। ਕਿਉਂਕਿ ਜਿਸਦਾ ਅਭਿਆਸ ਨਿਤਾ ਪ੍ਰਤੀ ਕਰਾਂਗੇ ਉਹੀ ਇੱਕ ਖਿਆਲ ਫਿਰ ਅੰਦਰ ਰਹਿ ਜਾਏਗਾ, ਬਾਕੀ ਤਮਾਮ ਖਿਆਲ ਜੋ ਹਨ ਉਹ ਬੰਦ ਹੋ ਜਾਣਗੇ। ਉਸਦੇ ਹੋਣ ਦੇ ਨਾਲ ਜਦੋਂ ਅੰਦਰ ਬਿਲਕੁਲ ਸ਼ਾਂਤ ਹੋ ਗਿਆ, ਟਿਕਾਓ ਦੇ ਵਿੱਚ ਆ ਗਿਆ, ਮਨ ਜਿੱਤਿਆ ਗਿਆ, ਸਾਨੂੰ ਅੰਦਰੋਂ ਹੀ ਆਪਣੇ ਅੰਦਰੋਂ ਸਾਡਾ ਅਸਲ ਆਪਾ ਜੋ ਹੈ ਉਸਦੇ ਦੀਦਾਰ ਹੋਣਗੇ, ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਇਹ ਬਰੀਫਲੀ ਇਤਨੇ ਕੁ ਦਿਨਾਂ ਦੇ ਵਿੱਚ ਮੈਂ ਗੁਰੂ ਮਹਾਰਾਜ ਜੀ ਦਾ ਜੋ ਮਾਰਗ ਹੈ ਆਪ ਜੀ ਦੀ ਸੇਵਾ 'ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਰ ਮਾਰਗ ਸਾਧੂ ਦੱਸਿਆ, ਜਪੀਏ ਗੁਰਮੰਤ, ਆਪਣੇ ਜੀਵਨ 'ਚ ਗੁਰੂ ਧਾਰਨ ਕਰੋ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਇਹ ਗੱਲ ਆਖਦੇ ਹਨ, ਤਾਂ ਮੈਂ ਉਹ ਵੀ ਸੁਣਾਉਣੀ ਚਾਹੁੰਦਾ ਹਾਂ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ, ਸੁਣਨ ਵਾਲੀ ਗੱਲ ਹੈ, ਗੁਰੂ ਪੀਰ ਕਰਕੇ ਹੀ ਕਹਿੰਦੇ ਕਮਾਈ ਹੋ ਸਕਦੀ ਹੈ, ਵੈਸੇ ਨਹੀਂ ਕਮਾਈ ਹੋ ਸਕਦੀ। ਏਦਾਂ ਨਹੀਂ ਵੀ ਚਾਰ ਕਿਤਾਬਾਂ ਕਿਤੇ ਪੜ੍ਹ ਲਓ ਤੇ ਕਿਤੇ ਚਾਰ ਪੰਜ ਸੈਮੀਨਾਰ ਅਟੈਂਡ ਕਰ ਲਓ, ਕਿਤੇ ਕੁਛ ਇਨਫੋਰਮੇਸ਼ਨ ਇਕੱਠੀ ਕਰੀ ਜਾਓ ਤੇ ਉਹਦੇ ਨਾਲ ਸੋਚੋ ਕਿ ਅਸੀਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ ਵੈਸਟਰਨ ਸੋਸਾਇਟੀ ਦੇ ਵਿੱਚ ਬੜਾ ਚੱਲ ਰਿਹਾ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ ਕਿਵੇਂ, ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਂ ਨਹੀਂ ਹੁੰਦਾ, ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਯਾਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ 'ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ 'ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛਕ ਕੇ, ਔਰ ਗੁਰੂ ਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ, ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ 'ਤੇ ਵੀ ਉਸਦਾ ਅਸਰ ਪਏਗਾ।
ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ 'ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ 'ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ, ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਯਾਦਾ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰਨ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ 'ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ 'ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤਾਂ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ, ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜ੍ਹੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਅਤ ਹੋ ਕੇ, ਨੀਅਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫ਼ਾ ਤੁਸੀਂ ਵਾਹਿਗੁਰੂ ਬੋਲਿਆ, ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਔਰ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫ਼ਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ, ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ 'ਚ ਆ ਗਈ, ਉਸ ਨੂੰ ਆਪੇ ਆਨੰਦ ਆ ਗਿਆ। ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਉਸ ਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨੂੰ ਗਾਓ। ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤਾਂ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ, ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਯਾਚਨਾ ਕਰਦਾ ਹਾਂ। ਤਾਂ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ, ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ 'ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮੁਤਲਕ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ 'ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ। ਤੋ ਗਾਓ, ਉਪਰੰਤ ਕੀਰਤਨ ਦੀ ਸਮਾਪਤੀ।

ਪਿਤਾ ਦੇਵੇਗਾ, ਪੜੋਸੀ ਨਹੀਂ ਦੇ ਸਕਦਾ। ਜੋ ਸਵਾਦ ਅੰਬ ਵਿੱਚੋਂ ਆਵੇਗਾ, ਅੰਬਲੀ ਵਿੱਚੋਂ ਨਹੀਂ। ਹੈ ਗੁਰੂ ਕੇ ਸਿੱਖ, ਜੋ ਉਪਕਾਰ ਤੇਰੇ ਤੇ ਗੁਰੂ ਕਰ ਸਕਦਾ, ਸੰਸਾਰ ਦਾ ਹੋਰ ਕੋਈ ਜੀਵ ਮਾਤਰ ਨਹੀਂ ਕਰ ਸਕਦਾ। ਨਾ ਮਾਂ, ਨਾ ਬਾਪ, ਨਾ ਭੈਣ, ਨਾ ਭਰਾ, ਨਾ ਕੋਈ ਰਿਸ਼ਤੇਦਾਰ। ਗੁਰੂ ਦਾ ਉਪਕਾਰ ਬਹੁਤ ਵੱਡਾ। ਭਾਈ ਸਾਹਿਬ ਕਹਿੰਦੇ ਨੇ, ਸਾਰਾ ਸੰਸਾਰ ਢੂੰਡ ਕੇ ਆ, ਲਹਿੰਦੇ ਤੋਂ ਲੈ ਕੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਨਵਾਂ ਖੰਡਾਂ ਵਿੱਚ ਘੁੰਮ ਕੇ ਆ, ਗੁਰੂ ਵਰਗਾ

ਕਹਿੰਦਾ ਮੈਂ ਪੜਿਆ ਲਿਖਿਆ ਹਾਂ, ਮੈਨੂੰ ਮਤ ਦੇਣ ਦੀ ਕੋਈ ਲੋੜ ਨਹੀਂ, ਜੋ ਕੁਛ ਕਰਦਾ ਮੈਂ ਸੋਚ ਸਮਝ ਕੇ ਕਰ ਰਿਹਾ, ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ, ਮੈਂ ਪੜਿਆ ਲਿਖਿਆ ਹਾਂ। ਭਾਈ ਸਾਹਿਬ ਕਹਿੰਦੇ ਨੇ ਤੂੰ ਸਵਾਹ ਪੜਿਆ, ਤੂੰ ਕਦੀ ਗੁਰੂ ਪੜ੍ਹ ਕੇ ਹੀ ਨਹੀਂ ਵੇਖਿਆ, ਇਸ ਸਾਗਰ ਨੂੰ ਢੂੰਡ ਕੇ ਨਹੀਂ ਵੇਖਿਆ। ਹਾਂ ਛੱਪੜਾ ਦੀ ਤੂੰ ਜ਼ਰੂਰ ਨਾਤਾ ਹੈ, ਗੰਦਗੀ ਵਿਚ ਜ਼ਰੂਰ ਨਾਤਾ ਹੈ, ਉਹ ਪੜ੍ਹਾਈਆਂ ਜਿਹੜੀਆਂ ਨੇ ਲੱਭ ਲੋਭ ਵਧਾਉਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਕਦੀ ਖਜ਼ਾਨਾ ਖੋਲ ਕੇ ਵੇਖ, ਜੋ ਸਮੁੰਦਰ ਵਿਚੋਂ ਖਜ਼ਾਨਾ ਮਿਲੇਗਾ ਹੋਰ ਕਿਸੇ ਪਾਸਿਓਂ ਨਹੀਂ, ਜੋ ਰੋਸ਼ਨੀ ਸੂਰਜ ਦੀ ਹੈ ਦੀਵੇ ਦੀ ਨਹੀਂ।

ਕਹਿੰਦੇ ਜਦੋਂ ਅਸੀਂ ਸੰਸਾਰ ਦੀ ਰਚਨਾ ਕੀਤੀ ਨਾ, ਰੱਬ ਅਕਾਲ ਪੁਰਖ ਪਰਮ ਪਿਤਾ ਨੇ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਹੇ ਨੇ ਅਕਾਲ ਪੁਰਖ ਬਾਚ, ਜਬ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਂਚ ਰਤੇ ਦੁਸ਼ ਦੁਖਦਾਈ। ਇਹ ਆਰੰਭਤਾ ਕਰਦੇ ਨੇ ਵੀ ਇੱਕ ਓਅੰਕਾਰ ਤੋਂ ਸੰਸਾਰ ਦੀ ਉਤਪਤੀ ਹੋਈ। ਕਾਲ ਸੈਨ ਪਹਿਲਾ ਰਾਜਾ ਸੀ, ਉਸ ਤੋਂ ਬਾਅਦ ਦੂਜਾ ਰਾਜਾ ਆਇਆ ਕਾਲ ਕੇਤ, ਕਾਲ ਕੇਤ ਤੋਂ ਬਾਅਦ ਤੀਜਾ ਰਾਜਾ ਆਇਆ ਕਰੂਰ ਬਰਸ, ਕਰੂਰ ਬਰਸ ਤੋਂ ਬਾਅਦ ਚੌਥਾ ਰਾਜਾ ਆਇਆ ਕਾਲ ਯੁੱਧ, ਤੇ ਕਾਲ ਯੁੱਧ ਦੇ ਵਿੱਚੋਂ ਫਿਰ ਸਾਰਾ

ਕਹਿੰਦੇ ਰੱਬ ਅਕਾਲ ਪੁਰਖ ਮਹਾਰਾਜ ਆਪਣੀ ਲੀਲਾ ਅੰਦਰ ਬੈਠਾ ਹੋਇਆ ਤੇ ਕੰਨ ਅੰਦਰ ਉਂਗਲ ਮਾਰੀ ਹੈ। ਹਿੰਦੂ ਮਤ ਅਨੁਸਾਰ ਕੰਨ ਅੰਦਰ ਉਂਗਲ ਮਾਰੀ ਹੈ ਤੇ ਗਰੀਬ ਨੂੰ ਆਏ ਸੱਚੇ ਪਾਤਸ਼ਾਹ ਕਹਿੰਦੇ ਵੀ ਥੋੜੀ ਮੈਲ ਨਿਕਲੀ ਕੰਨ ਦੀ,

ਪਹਿਲੇ ਕੰਨ ਵਿੱਚੋਂ ਮੈਲ ਕੱਢੀ ਤੇ ਮੱਧ ਤੇ ਕੀਟਬ ਨਾਮ ਦੇ ਰਾਜੇ ਜਿਹੜੇ ਰਾਕਸ਼ਸ ਸਨ ਉਹਨਾਂ ਦਾ ਜਨਮ ਹੋਇਆ। ਦੂਜੇ ਕੰਨ ਚੋਂ ਮੈਲ ਕੱਢੀ ਵੀ ਸ੍ਰਿਸ਼ਟੀ ਬਣ ਗਈ। ਪ੍ਰਥਮ ਕਾਂਡ ਤੇ ਮੈਲ ਨਿਕਾਰਾ ਤਾਂ ਤੇ ਮੱਧ ਕੀਟਬ ਤਨ ਧਾਰਾ, ਦੁਤੀਆ ਕਾਂਡ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟੀ ਸਭ ਤਾਰੀ। ਕਹਿੰਦੇ ਵੀ ਇਹ ਮੱਧ ਤੇ ਕੀਟਬ ਦਾ ਯੁੱਧ ਬੜਾ ਸਮਾਂ ਹੁੰਦਾ ਰਿਹਾ, ਬੜਾ ਸਮਾਂ ਹੁੰਦਾ ਰਿਹਾ। ਲੜਦੇ ਰਹੇ ਦੋਨੋਂ ਬਲੀ ਸਨ, ਆਖਿਰਕਾਰ ਯੁੱਧ ਲੜਦਿਆਂ ਲੜਦਿਆਂ ਦੋਨੋਂ ਦੇ ਦੋਨੋਂ ਜਿਹੜੇ ਹਨ ਮੌਤ ਦੇ ਘਾਟ ਉਤਰ ਗਏ, ਮਰ ਗਏ। ਇਹਨਾਂ ਦੇ ਸਰੀਰ ਦੀ ਜਿਹੜੀ ਆ ਚਰਬੀ ਸੀ ਨਾ, ਪਾਣੀ ਅੰਦਰ ਡਿੱਗ ਗਈ। ਪਾਣੀ ਅੰਦਰ ਡਿੱਗਣ ਦੇ ਨਾਲ ਮਿੱਝ ਜਿਹੜੀ ਸੀ ਨਾ, ਮੇਧਾ ਪਾਣੀ ਵਿੱਚ ਡਿੱਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਅਕਾਲ ਪੁਰਖ ਬਾਅਦ ਚ ਉਹ ਲਿਖਦੇ ਨੇ ਵੀ ਇਹ ਮੇਧਾ ਡਿੱਗਣ ਦੇ ਨਾਲ, ਇਹ ਬਾਡੀ ਪਾਣੀ ਦੇ ਅੰਦਰ ਡਿੱਗਣ ਦੇ ਨਾਲ ਉਸ ਦਿਨ ਤੋਂ ਧਰਤੀ ਬਣੀ, ਇਸ ਦਾ ਨਾਮ ਮੇਦਨੀ ਰੱਖਿਆ ਗਿਆ।

ਇਹਨਾਂ ਦੇ ਵਿੱਚੋਂ ਬੰਸ ਚੱਲੀ ਤੇ ਸੂਰਜ ਨਾਮ ਦਾ ਰਾਜਾ ਪੈਦਾ ਹੋਇਆ। ਸੂਰਜ ਨਾਮ ਦਾ ਰਾਜਾ ਸੰਸਾਰ ਦੇ ਅੰਦਰ ਕਾਫੀ ਸਮੇਂ ਤੱਕ ਰਾਜ ਕਰਦਾ ਰਿਹਾ। ਤਾਂ ਸੂਰਜ ਰੂਪ ਕੋ ਧਰਾ

ਤੇ ਸੂਰਜ ਨਾਮ ਦੇ ਰਾਜੇ ਵਿੱਚੋਂ ਰਘੂਬੰਸੀਆਂ ਨੇ ਜਨਮ ਲਿਆ। ਰਘੂਬੰਸੀਆਂ ਦੇ ਵਿੱਚੋਂ ਅਗਾਂ ਜਨਮ ਲੈਂਦਿਆਂ ਲੈਂਦਿਆਂ ਲੈਂਦਿਆਂ ਦਸ਼ਰਥ ਦਾ ਜਨਮ ਹੋਇਆ। ਦਸ਼ਰਥ ਦੇ ਵਿੱਚੋਂ ਰਾਮ, ਚੰਦਰ, ਲਕਸ਼ਮਣ ਤੇ ਸ਼ਤਰੂ ਦਾ ਜਨਮ ਹੋਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਹਿਸਟਰੀ ਸਾਹਮਣੇ ਰੱਖ ਦਿੱਤੀ ਸੰਸਾਰ ਦੀ, ਬਈ ਕਿੱਥੋਂ ਇਹ ਮੁੱਢ ਚੱਲਿਆ ਆ ਰਿਹਾ ਤੇ ਕਿੱਥੇ ਆ

ਸੰਸਾਰ ਚੋ ਰਾਜ ਕਰਦਿਆਂ ਹੋਇਆ ਰਾਮ ਚੰਦਰ ਲਛਮਣ ਸਤਰੂ ਤੇ ਭਰਤ ਇਹ ਚਾਰੇ ਦੇ ਚਾਰੇ ਚਲੇ ਗਏ ਤੇ ਸੀਤਾ ਦੀ ਕੁੱਖੋਂ ਦੋ ਰਾਜਿਆਂ ਨੇ ਜਨਮ ਲਿਆ ਸੀ ਸੁਤ ਬਹੁਰ ਭਏ ਦੋਏ ਰਾਜਾ ਰਾਜ ਪਾਠ ਉਨੀ ਕੋ ਸਾਜਾ ਉਹਨਾਂ ਦਾ ਨਾਮ ਸੀ ਲਉ ਤੇ ਕੁਸ਼ੂ।

ਦੋਨਾ ਨੇ ਆਪਣੇ ਆਪਣੇ ਨਾਮ ਦੇ ਉੱਤਰ ਦੋ ਸ਼ਹਿਰ ਵਸਾਏ। ਇੱਕ ਦਾ ਨਾਮ ਸੀ ਕਸੂਰ ਸ਼ਹਿਰ ਤੇ ਇੱਕ ਦਾ ਨਾਮ ਸੀ ਲਾਹੌਰ ਸ਼ਹਿਰ। ਤਿੰਨਾ ਦੋਏ ਬਾਂਧੇ ਦੋਏ ਪੁਰਵਾ, ਏਕ ਕਸੂਰ ਦੁਤੀਆ ਲਹਰਵਾ। ਫਿਰ ਇਹਨਾਂ ਦੇ ਵਿੱਚੋਂ ਕਾਲ ਕੇਤ ਤੇ ਕਾਲ ਰਾਏ ਨੇ ਜਨਮ ਲਿਆ। ਇਹ ਕਾਲ ਕੇਤ ਦੇ ਕਾਲ ਰਾਏ ਬੜੇ ਬਲੀ ਹੋਏ। ਇਹਨਾਂ ਦੇ ਪੁੱਤਰ ਪੋਤਰੇ ਬੜੇ ਹੋ ਗਏ। ਇਹਨਾਂ ਦੀ ਬੰਸ ਵਿੱਚ ਅਣਗਿਣਤ ਗਿਣਤੀ ਹੋ ਗਈ। ਜ਼ਮੀਨ ਜਾਇਦਾਦ ਥੋੜੀ ਪੈਣ ਲੱਗ ਪਈ। ਜ਼ਮੀਨ ਜਾਇਦਾਦ ਕਾਰਨ ਇਹਨਾਂ ਦੋਨਾਂ ਭਰਾਵਾਂ ਵਿੱਚ ਯੁੱਧ ਹੋ ਗਿਆ, ਲੜਾਈ ਹੋਈ। ਯੁੱਧ ਲੜਨ ਦੇ ਨਾਲ ਕਾਲ ਕੇਤ ਜਿਹੜਾ ਹੈ ਇਸ ਦੀ ਸੈਨਾ ਬੜੀ ਭਾਰੀ ਸੀ, ਬੜਾ ਬਲੀ ਸੀ, ਤੇ ਕਾਲ ਰਾਏ ਇਸ ਦੇ ਕੋਲੋਂ ਹਾਰ ਗਿਆ। ਕਾਲ ਰਾਏ ਨੂੰ ਆਪਣੇ ਇਲਾਕੇ ਵਿੱਚੋਂ ਕੱਢ ਕੇ ਮਾਰ ਕੇ ਭਜਾ ਦਿੱਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ

ਉਹਨਾਂ ਦਾ ਨਾਮ ਫਿਰ ਜਿਹੜੇ ਅਗਾਂਹ ਪੁੱਤਰ ਪੋਤਰੇ ਵੰਸ਼ ਚੱਲ ਪਈ ਨਾ ਇਸ ਦੀ, ਉਸ ਨੂੰ ਸੋਢੀ ਵੰਸ਼ ਦੇ ਨਾਮ ਦੇ ਨਾਲ ਜਾਣਿਆ ਗਿਆ, ਯਾਦ ਕੀਤਾ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਵੀ ਇਤਨਾ ਭਿਆਨਕ ਯੁੱਧ ਹੋਇਆ ਬਈ ਇਹ ਜਿਹੜੇ ਨੇ ਦੋਨੋਂ ਦੇ ਦੋਨੋਂ ਵੰਸ਼, ਇੱਕ ਪਾਸੇ ਲਹੂ ਵੰਸ਼ ਇੱਕ ਪਾਸੇ ਕੁਸ਼ੀ ਵੰਸ਼, ਜਦੋਂ ਫਿਰ ਇਹ ਜੰਗੇ ਮੈਦਾਨ ਉਤਰੇ ਨਾ

ਲਵੀ ਜਿੱਤ ਗਏ ਤੇ ਖੁਸ਼ੀ ਹਾਰ ਗਏ, ਖੁਸ਼ੀ ਜਿਹੜੇ ਨੇ ਕਾਂਸ਼ੀ ਵਿੱਚ ਆ ਕੇ ਬਹਿ ਗਏ, ਖੁਸ਼ੀਆਂ ਨੇ ਕਾਂਸ਼ੀ ਦੇ ਵਿੱਚ ਆ ਕੇ ਵੇਦ ਯਾਦ ਕੀਤੇ, ਵੇਦਾਂ ਦਾ ਪਾਠ ਸੁਣ ਸੁਣ ਕੇ ਪੜ ਪੜ ਕੇ, ਇਹ ਫਿਰ ਕਾਂਸ਼ੀ ਵਿੱਚੋਂ ਜਦੋਂ ਮਹਾਨ ਪੰਡਿਤ ਬਣ ਗਏ ਨਾ, ਇਹਨਾਂ ਦਾ ਨਾਮ ਪੈ ਗਿਆ ਬੇਦੀ, ਤੇ ਲਵੀ ਵੰਸ਼ ਵਾਲਿਆਂ ਦਾ ਨਾਮ ਪੈ ਗਿਆ ਸੋਢੀ। ਇਹ ਸੋਢੀ ਤੇ ਬੇਦੀ, ਬੇਦੀ ਵੰਸ਼ ਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਤੇ ਸੋਢੀ ਵੰਸ਼ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਵਤਾਰ ਧਾਰਿਆ। ਕਹਿੰਦੇ ਵੀ ਬੇਦੀਆਂ ਦਾ ਤੇ ਸੋਢੀਆਂ ਦਾ ਮਿਲਾਪ ਹੋ ਗਿਆ, ਬੜੇ ਪੰਡਿਤ ਬਣ ਗਏ, ਮਹਾਨ ਵਿਦਵਾਨ। ਇਹਨਾਂ ਨੇ ਆ ਕੇ ਵੇਦ ਦੀਆਂ ਰਿਚਾਂ ਉਪਾਂਗਾਂ ਉਚਾਰਨ ਕੀਤੀਆਂ ਇਸ ਰਾਜ ਦੇ ਅੰਦਰ, ਤੇ ਲਵੀ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਤੂੰ ਕੌਣ ਹੈ? ਕਹਿੰਦਾ ਮੈਂ ਤੇਰਾ ਭਰਾ ਜਿਸ ਨੇ ਮਾਰ ਕੇ ਭਜਾਇਆ ਸੀ, ਤੂੰ ਮਾਰ ਕੇ ਭਜਾਇਆ ਸੀ ਨਾ, ਮੈਂ ਉਹ ਹਾਂ। ਕਹਿਣ ਲੱਗਾ ਮੈਂ ਤੇਰੇ ਵੇਦਾਂ ਨੂੰ ਸੁਣ ਕੇ ਬੜਾ ਪ੍ਰਸੰਨ ਹੋਇਆ, ਤੂੰ ਬ੍ਰਹਮ ਦੀ ਗਿਆਨਤਾ ਪ੍ਰਾਪਤ ਕਰ ਚੁੱਕਾ, ਤੈਨੂੰ ਮੈਂ ਰਾਜ ਭਾਗ ਸੌਂਪ ਦਿੱਤਾ, ਅੱਜ ਤੋਂ ਇਹ ਸਾਡਾ ਰਾਜ ਭਾਗ ਤੇਰੇ ਹਵਾਲੇ ਕਰ ਦਿੱਤਾ। ਜਿਨ ਵੇਦ ਰਪਠਿਓ ਸੋ ਬੇਦੀ ਕਹਾਇਓ, ਤਿੰਨ ਧਰਮ ਕਰਮ ਨੀਕੇ ਚਲਾਇਓ। ਤੇ ਵੇਦ ਪੜਨ ਦੇ ਨਾਲ ਤੇ ਸੁਣਨ ਦੇ ਨਾਲ ਸਾਰੇ ਦਾ ਸਾਰਾ ਰਾਜ ਭਾਗ ਮਹਾਰਾਜ ਬੇਦੀ ਨੇ, ਬੇਦੀਆਂ ਨੂੰ ਦੇ ਦਿੱਤਾ ਲਵੀਆਂ ਨੇ। ਤੇ ਬੇਦੀ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਵੱਡੇ ਭਰਾਤਾ ਹੋ, ਸਾਨੂੰ ਹੁਣ ਤੁਸੀਂ ਰਾਜ ਦੇ ਦਿੱਤਾ, ਇਹ ਸਾਡੇ ਸਿਰ ਉੱਪਰ ਇੱਕ ਕਰਜ਼ਾ, ਤੇ ਅਸੀਂ ਇਹ ਰਾਜ ਤੁਹਾਡੇ ਵਾਪਸ ਦੇਣਾ ਹੀ ਦੇਣਾ, ਤੁਹਾਡੇ ਹਵਾਲੇ ਤੁਹਾਡੀ ਅਮਾਨਤ ਕਰਨੀ ਹੀ ਕਰਨੀ ਹੈ, ਫਿਰ ਕਦੋਂ ਕਰੀਏ? ਤੇ ਬੇਦੀ ਕਹਿਣ ਲੱਗੇ ਬਈ ਪਹਿਲੇ ਜਨਮ ਤੇ ਅਸੀਂ ਆਵਾਂਗੇ, ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਸਾਡੀ ਵੰਸ਼ ਵਿੱਚੋਂ ਉਤਪੰਨ ਹੋਣਗੇ, ਪਹਿਲਾ ਦੂਜਾ ਤੀਜਾ ਵੰਸ਼ ਜਦੋਂ ਚੱਲ ਪਏਗਾ ਨਾ, ਤੇ ਚੌਥੇ ਜਨਮ ਦੇ ਅੰਦਰ ਜਦੋਂ ਗੁਰੂ ਹੋਵਾਂਗੇ, ਗੁਰੂ ਰਾਮਦਾਸ ਦੇ ਨਾਮ ਦੇ ਨਾਲ ਤੇਰਾ ਪ੍ਰਕਾਸ਼ ਹੋਏਗਾ, ਲਾਹੌਰ ਸ਼ਹਿਰ ਦੇ ਅੰਦਰ ਤੇਰਾ ਨਾਮ ਹੋਏਗਾ ਰਾਮਦਾਸ, ਚੌਥੇ ਜਨਮ ਵਿੱਚ ਆ ਕੇ ਤੈਨੂੰ ਅਸੀਂ ਦਿੱਤੀ ਹੋਈ ਅਮਾਨਤ ਵਾਪਸ ਕਰ ਦਿਆਂਗੇ, ਤੈਨੂੰ ਗੁਰੂ ਥਾਪਨਾ ਕਰ ਦਿਆਂਗੇ, ਗੁਰੂ ਥਾਪ ਕੇ ਤੈਨੂੰ ਸੰਸਾਰ ਦੇ ਵਿੱਚ ਦਿੱਤੀ ਹੋਈ ਅਮਾਨਤ ਤੇਰੇ ਹਵਾਲੇ ਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਵੱਡੀ ਇਹ ਵਿਚਿੱਤਰ ਨਾਟਕ ਹੈ, ਬੜੀ ਮਹਾਨ ਰਚਨਾ, ਸਮੇਂ ਦੇ ਅੰਦਰ ਪੂਰੀ ਨਹੀਂ ਹੁੰਦੀ ਇਹ ਜਿਹੜੀ ਵਾਰਤਾ, ਦੋ ਢਾਈ ਘੰਟੇ ਦੀ ਲੰਮੀ ਵਾਰਤਾ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇੱਥੋਂ ਤੱਕ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਬਿਣੇ ਹੋਈ, ਉਹਨਾਂ ਦੇ ਸਾਹਮਣੇ ਇਹ ਵਾਕ ਹੋਇਆ ਤੇ ਅਕਾਲ ਪੁਰਖ ਨੇ ਸਾਰੀ ਦੀ ਸਾਰੀ ਵਾਰਤਾ ਸੁਣਾ ਦਿੱਤੀ ਵੀ ਹੁਣ ਤੈਨੂੰ ਸੰਸਾਰ ਵਿੱਚ ਅਵਤਾਰ ਲੈਣਾ ਪੈਣਾ, ਨਾ ਤੂੰ ਪੱਥਰਾਂ ਨੂੰ ਪੂਜਕ ਹੋਏਗਾ, ਕਹਿਓ ਪ੍ਰਭੂ ਸੁਭਾਖ ਹੋ। ਮੈਂ ਮਹਾਰਾਜ ਅਕਾਲ ਪੁਰਖ ਨੂੰ ਕਿਹਾ, ਕੀ ਕਿਹਾ? ਕਿਸੂ ਨਾ ਕਾਨ ਰੱਖ ਹੋ, ਕਿਸੂ ਨਾ ਭੇਖ ਬੀਜ ਹੋ, ਅਲੇਖ ਬੀਜ ਬੀਜ ਹੋ, ਮੈਂ ਕਿਸੇ ਦੇ ਭੇਖ ਵਿੱਚ ਨਹੀਂ ਭੇਜਾਂਗਾ, ਪੱਥਰਾਂ ਦੀ ਪੂਜਾ ਨਹੀਂ ਕਰਾਂਗਾ, ਮਹਾਰਾਜ ਤੇਰੇ ਪੰਥ ਨੂੰ ਤੇਰੇ ਵੰਸ਼ ਨੂੰ ਸੰਸਾਰ ਵਿੱਚ ਉਤਪੰਨ ਕਰਾਂਗਾ, ਉਸ ਦਾ ਨਾਮ ਹੋਏਗਾ ਖਾਲਸਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਕ ਕੀਤਾ। ਇਹ ਜਿਹੜਾ ਨਰਾਜ਼ ਛੰਦ ਜਿਹੜਾ ਲਿਖਿਆ ਹੋਇਆ ਆਪ ਜੀ ਦੇ ਪਾਸ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਦੇ ਸਾਹਮਣੇ ਇੱਕ ਮੈਂ ਪ੍ਰੋਮਿਸ ਕੀਤਾ, ਉਹ ਮੈਂ ਪੂਰਾ ਕਰ ਰਿਹਾ ਤੇ ਖਾਲਸਾ ਬਣਾ ਰਿਹਾ। ਖਾਲਸਾ ਸੰਪੂਰਨ ਹੋ ਕੇ ਪੱਥਰਾਂ ਦੀ ਪੂਜਾ ਨਹੀਂ ਕਰੇਗਾ, ਜਟਾ ਜਿਹੜੀ ਹੈ ਸਿਰ ਤੇ ਨਹੀਂ ਬਣਾਏਗਾ, ਕਿਸੇ ਅਕਾਲ ਪੁਰਖ ਮਹਾਰਾਜ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਨਹੀਂ ਰੁੱਝੇਗਾ। ਇਹ ਮੇਰੇ ਖਾਲਸੇ ਦੇ ਪ੍ਰਤੀ ਮੇਰੀ ਇੱਕ ਬਿਨੈ ਹੈ, ਜਿਵੇਂ ਮੈਂ ਆਪਣੇ ਅਕਾਲ ਪੁਰਖ ਦੇ ਚਰਨਾਂ ਚ ਇੱਕ ਬਿਨੈ ਕੀਤੀ ਸੀ। ਲਿਖ ਦੇਣ

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿੱਚ। ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਬੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿੱਚ। ਤੋ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਘ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡਹੰਸ ਸੁਰ ਧਨਾਸਰੀ ਏ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ। ਬਿਲਾਵਲ ਗਾਉਣ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋ ਪਾਇਓ ਹੈ। ਬਸੰਤ ਸਾਰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਅਤ ਪ੍ਰੀਤਮ ਮਨ ਮੋਹਣਾ ਘੱਟ ਸੋਹਣਾ ਪ੍ਰਾਨ ਅਧਾਰਾ ਰਾਮ। ਇਹ ਰਾਗ ਬਿਹਾਗੜਾ ਦਾ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਰਾਗ ਵੀ ਬਿਹਾਗੜਾ ਹੀ ਆਪ ਜੀ ਨੇ ਸਰਵਣ ਕੀਤਾ ਹੈ। ਇੱਕ ਬੰਦਿਸ਼ ਰੀਤ ਜੋ ਹੈ ਪੁਰਾਤਨ ਮਾਨਯੋਗ ਸਤਿਕਾਰਯੋਗ ਸਾਡੇ ਪਿਤਾ ਜੀ ਗਾਇਨ ਕਰਦੇ ਨੇ, ਤੋ ਆਓ ਇਹ ਰੀਤ ਰਾਗ ਬਿਹਾਗਦੀ ਹੈ, ਹੁਣੇ ਯਾਦ ਆਈ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੋ।

تس گر کو سد کری نمسکار، تس گر کو سد جاؤں بلہار، ست گر کے

ਸਤਿਕਾਰ ਯੋਗ ਸਾਧ ਸੰਗਤ ਜੀ, ਕਲਿਆਣ ਤੇ ਬੇਸਤ ਇਹ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਨੂੰ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਮੈਂ ਧੰਨਵਾਦ ਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

Jesús.

ਚੋ ਨਾਓ ਦੂਈ ਕੁਦਰ ਸਾਜੇ ਕਾ ਸੰਜਿਠੋ ਜਾਓ ਦਾਤਾ ਕਰਤਾ ਤੂੰ ਤੇ ਕਰੇ ਪਸਾਓ ਤੂੰ ਜਾਓ ਸਾਤੇ ਦਿਲ ਸਜਿੰਦ ਕੁਆ ਸਾਰਿਆ ਸੰਜਿਠੋ ਜਾਓ।

ਕਰਮ ਬਹਾ ਲਿਆ, ਉੱਤੇ ਸੱਜਣ ਸ਼ੀਸ਼ੇ ਸੱਚਨ ਬੜੇ ਜੁਆਕੇ ਜਵਾ ਲਿਆ, ਖਾਨ ਪਾਨ ਕੂੜਿਆ ਮੌਕਾ ਲੇ ਦੁੱਲ ਚਾਲਿਆ, ਤੇਰੇ ਨਾਇਰ ਤੇ ਸੱਜਣ ਗਏ ਹਾਰ ਗਏ ਤੇ ਠੱਗਣ ਵਾਲਿਆ ਲਿਖਣਾ।

ਹੋਕੇ ਪਤੜ ਭਾਉ ਸਿਰ ਆਇਆ ਵੱਡਾ ਹੋਆ ਤੁਸੀਂ ਨਾ ਗੱਲ ਸਿੰਘ ਕਰ ਚਲਾਇਆ ਅੱਗੇ ਕਰਨੀ ਕੀਤਵਾ ਕੀਆ ਬੈਲੇਖਾ ਕਰ ਸਮਝਾਇਆ ਹਾਉਣ ਹੋਵੇ ਪਾਉਂਦੀ ਹੁਣ ਸੁਣੀ ਕਿਆ ਰਵਾਇਆ ਮਨ ਅੰਦੇ ਜਲ ਗਵਾਇਆ।

ਮਹਾਂ ਨਾਲ ਹੀ ਅੰਦਰ ਕਲਾਂ ਚ ਆਈ ਹੈ ਜੋ ਪੰਚਾਇਤਾਂ ਦੇ ਖਾਜੇ ਅਗਵਾਈ ਹੈ ਜੇ ਲੋੜ ਹੈ ਚੰਗਾ ਆਪਣਾ ਕਰਪਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ ਕਿਰਨ ਦੀ ਆਈਏ ਕੋ ਰਹੇ ਨਾ ਭਜੇ ਪਾਈਏ।

ਮੰਗਣਾ ਹੀ ਨਹੀਂ ਆ। ਅਣਜਾਣ ਬੱਚਾ ਉਹਨੂੰ ਇਤਨਾ ਗਿਆਨ ਹੀ ਨਹੀਂ ਕਿ ਪਿਤਾ ਕੋਲੋਂ ਕੀ ਮੰਗਣਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਗੁਰ ਕੀ ਮਤ ਤੂੰ

ਧਿਆਨ ਕਿਸੇ ਲਿਖੇ। ਜੇ ਤੇਰੇ ਜੀਵਨ ਦੇ ਅੰਦਰ ਭਗਤੀ ਹੈ ਤਾਂ ਫਿਰ ਤੇਰੀ ਸਿਆਣਪ ਵੀ ਸਫਲ, ਤੇ ਜੇ ਭਗਤੀ ਨਹੀਂ ਹੈ ਤਾਂ ਤੇਰੀ ਸਿਆਣਪ ਵੀ ਕਿਸੇ ਲੇਖੇ ਦੀ। ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਟ ਨਾ ਚੱਲੇ, ਤੋ ਗੁਰੂ ਦੀ ਮਤ ਭਗਤ ਬਿਨਾ ਬਹੁ ਡੂਬੇ।

ਉਹ ਸਤ ਵਸਤੂ ਜੋ ਨਾਮ ਹੈ ਉਹਨੂੰ ਜਪ। ਨਾਮ ਤੋਂ ਬਗੈਰ ਜੋ ਕੁਛ ਅਸੀਂ ਤੱਕ ਰਹੇ ਸਭ ਅਸਤ। ਬਾਣੀ ਚ ਲਿਖਿਆ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ। ਨਾਮ ਤੋਂ ਬਗੈਰ ਚਾਹੇ ਕਿਤਨਾ ਕੋਈ ਤਨਾਟ ਹੈ ਅਮੀਰ ਹੈ, ਉਸਦਾ ਜੀਵਨ ਕੂੜਾ ਜੀਵਨ, ਝੂਠਾ ਜੀਵਨ, ਕਿਉਂਕਿ ਉਹਦੇ ਅੰਦਰ ਸੱਚ ਦਾ ਵਾਸਾ ਨਹੀਂ। ਸੱਚ ਨਾਮ ਹੈ, ਸਤ ਵਸਤੂ ਨਾਮ। ਅਜੋ ਤਾਈ ਇਸ ਮਨ ਨੂੰ ਕਹਿੰਦੇ ਜਪ ਮਨ ਸਤ ਨਾਮ। ਜੇ ਆਪਣਾ ਜੀਵਨ ਸੱਚਾ ਤੇ ਸੁੱਚਾ ਬਣਾਉਣਾ ਹੈ ਤਾਂ ਸਤ ਨਾਲ ਜੁੜ। ਆਪ ਸਤ ਕੀ ਆ ਸਭ ਸਤ। ਜੇ ਮਾਲਕ ਦੀ ਦਰਗਾਹ ਵਿੱਚ ਸੱਚਾ ਹੋਣਾ ਹੈ ਤਾਂ ਜਪ ਮਨ ਸਤ ਨਾਮ। ਜੇ ਸਾਈਂ ਦੀ ਖੁਸ਼ੀ ਲੈਣੀ ਹੈ ਤਾਂ ਜਪ ਮਨ ਸਤ। ਇੱਕ ਦੋ ਵੇਰੀ ਨਹੀਂ, ਹਜ਼ੂਰ ਅਗਲੀ ਪੰਕਤੀ ਫਰਮਾਉਂਦੇ ਨੇ ਸਦਾ ਸਤ। ਸਦੀ ਵੀ ਜੀਵਨ ਬਣਦਾ ਜਿਸ ਤਰ੍ਹਾਂ ਰੋਟੀ ਰੋਜ਼ ਖਾਂਦਾ ਹੈ, ਚਾਹ ਰੋਜ਼ ਪੀਂਦਾ ਹੈ, ਕੰਮ ਰੋਜ਼ ਕਰਦਾ ਹੈ, ਮਿੱਤਰਾਂ ਨੂੰ ਰੋਜ਼ ਮਿਲਦਾ ਹੈ, ਇਸੇ ਤਰ੍ਹਾਂ ਇਹ ਮਨ ਉਸ ਵਾਹਿਗੁਰੂ ਦਾ ਨਾਮ ਵੀ ਸਦਾ ਹੀ ਜਪੀ। ਇੱਕ ਦਿਨ ਰੋਟੀ ਨਾ ਖਾਓ ਸਰੀਰ ਕਮਜ਼ੋਰ ਹੋ ਜਾਂਦਾ, ਕਿਸੇ ਦੀ ਗੱਲ ਹੀ ਚੰਗੀ ਨਹੀਂ ਲੱਗਦੀ, ਭੁੱਖਾ ਆਦਮੀ ਕਿਸੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ। ਜੇ ਕੋਈ ਪੁੱਛ ਲਵੇ ਜੀ ਇੱਕ ਤੇ ਕਹਿੰਦਾ ਦੋ ਰੋਟੀਆਂ, ਕਿਉਂਕਿ ਲੋੜ ਜੋ ਹੀ ਰੋਟੀ। ਇਸੇ ਤਰ੍ਹਾਂ ਜਿਸ ਇਨਸਾਨ ਨੇ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਉਹ ਤਾਂ ਆਪਣੇ ਮਨ ਨੂੰ ਭੁੱਖਾ ਪਿਆ ਮਾਰਦਾ। ਜਿਹਦਾ ਮਨ ਭੁੱਖਾ ਹੈ ਉਹਦੀ ਸੁਰਤ ਵੀ ਭੁੱਖੀ। ਉਹ ਮਨ ਨੂੰ ਤ੍ਰਿਪਤ ਕਰਨ ਵਾਸਤੇ ਹਜ਼ੂਰ ਫਰਮਾਉਂਦੇ ਨੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਮਝੋ। ਤਾਕੀਦ ਕੀਤੀ ਪਹਿਰੀ ਸਾਹ ਸੰਗ, ਅਸੀਂ ਵੀ ਮਨ ਨੂੰ ਸਮਝਾਈਏ, ਕਿਉਂਕਿ ਅਸੀਂ ਹੋਰ ਹਾਂ ਮਨ ਹੋਰ। ਕਹਿੰਦੇ ਹਾਂ ਨਾ ਅੱਜ ਮੇਰਾ ਮਨ ਬੜਾ ਉਦਾਸ, ਤੋ ਅਸੀਂ ਹੋਰ ਹਾਂ। ਅੱਜ ਮੇਰਾ ਮਨ ਬੜਾ ਖੁਸ਼ ਹੈ, ਮਨ ਹੋਰ ਵਸਤੂ। ਇਸ ਮਨ ਨੂੰ ਸਮਝਾਉਣਾ। ਮਨ ਦੀ ਆਦਤ ਜੋ ਹੈ ਗਲਤ ਹੈ। ਮਨ ਦਾ ਜਿਹੜਾ ਸੁਭਾਅ ਹੈ ਨਾ ਇਹ ਬੜਾ ਚੰਚਲ। ਮਨ ਲੋਚੇ, ਅਸੀਂ ਕਹਿੰਦੇ ਗੁਰਦੁਆਰੇ ਚਾਲੇ ਕਹਿੰਦਾ ਮੈਂ ਸੌਣਾ ਹੈ ਸਵੇਰੇ। ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਤੋ ਮਨ ਦੇ ਮਗਰ ਜੋ ਲੱਗ ਗਿਆ ਅੰਮ੍ਰਿਤ ਵੇਲਾ ਸੌਂ ਕੇ ਵੀ ਦਾ ਦਿੱਤਾ। ਫਿਰ ਪੈਰੀ ਸਾਧ ਸੰਗਤ ਇਹ ਸਮਾਂ ਫਿਰ 24 ਘੰਟੇ ਫਿਰ ਕਿੱਥੇ ਹੱਥ ਆਉਂਦਾ। ਜਿਸ ਨੇ ਮਨ ਨੂੰ ਆਪਣੇ ਮਗਰ ਲਾ ਲੇ, ਹਜ਼ੂਰ ਫਰਮਾਉਂਦੇ ਉਹ ਸੂਰਮ ਹੈ। ਚੌਥੇ ਪਹਿਰ ਸੁਭਾ ਕੇ ਸੁਰਤੀਆਂ ਉਪਜਿਆ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਉ। ਫਿਰ ਹਜ਼ੂਰ ਉਹਨਾਂ ਨੂੰ ਸ਼ਾਬਾਸ਼ ਦਿੰਦੇ ਹਨ, ਸਾਬਾਈ ਸਾਲਾ ਜਿਨੀ ਤੇ ਆਇਆ ਇੱਕ ਮਨ ਸਹੀ ਪੂਰੇ ਸਾਹ ਵਕਤੇ ਹੀ ਉੱਪਰ ਲੜੂ। ਮਨ ਨੂੰ ਆਪਣੇ ਮਗਰ ਲਾਣਾ। ਹਜ਼ੂਰ ਬਾਣੀ ਫਰਮਾਉਂਦੇ ਸੁਣ ਮਨ ਮਿੱਤਰ ਪਿਆ, ਕਿਸੇ ਨੇ ਸਮਾਂ ਮਿਲ ਜਾਏ ਨਾ ਜਿੱਥੇ ਦੋਸਤਾਂ ਨਾਲ ਗੱਲਾਂ ਕਰਦੇ ਆ, ਰਿਸ਼ਤੇਦਾਰਾਂ ਨਾਲ ਇਕਾਂਤ ਚ ਬਹਿ ਕੇ ਇਸ ਮਨ ਨਾਲ ਵੀ ਗੱਲਾਂ ਕਰਿਆ। ਬਾਣੀ ਚ ਲਿਖਿਆ ਮਨ ਨਾਲ ਗੱਲਾਂ ਮਨ ਨਾਲ ਮਸਲਤ। ਕਿਉਂ ਬਈ ਮਨ ਅੱਜ ਕਿਹੜਾ ਕਿਹੜਾ ਗਲਤ ਕੰਮ ਕੀਤਾ, ਕਿਹੜਾ ਕਿਹੜਾ ਠੀਕ ਕੀਤਾ। ਬਾਬਾ ਜੀ ਬਚਨ ਕਰਦੇ ਸਨ ਜਿਹੜਾ ਠੀਕ ਕੀਤਾ ਉਹਨੇ ਇੱਕ ਪਾਸੇ ਕਰ ਦਿੱਤਾ, ਜੇ ਜਣਾਵਾਂਗੇ ਤਾਂ ਹਉਮੈ ਆ ਜਾਏ, ਜੇ ਕੋਈ ਚੰਗਾ ਕੰਮ ਹੋ ਗਿਆ ਤਾਂ ਉਹਦਾ ਸ਼ੁਕਰਾਨਾ ਦਾ, ਜੇ ਕੋਈ ਮਾੜਾ ਕੰਮ ਹੋਇਆ ਤਾਂ ਉਹਦਾ ਪਛਤਾਪ।
ਝੂਠ ਬੋਲਿਆ ਗਿਆ, ਬੁਰਾ ਵੇਖਿਆ ਗਿਆ, ਬੁਰਾ ਸੁਣਿਆ ਗਿਆ, ਇਸ ਦਾ ਪਸ਼ਚਾਤਾਪ ਕਰ, ਮਨ ਨੂੰ ਸਮਝਾਓ ਬਈ ਮਨਾ ਯਾਦ ਰੱਖ, ਅੰਤ ਨੂੰ ਤੂੰ ਔਖਾ ਹੋਵੇਗਾ, ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਬੇਰਾ ਤੇਰੇ, ਮਨ ਨੂੰ ਇਕਾਗਰ ਕਰਨ। ਪਰ ਕਈ ਵਾਰੀ ਸਾਡਾ ਮਨ ਜੁੜਦਾ ਹੀ ਨਹੀਂ, ਮਨ ਦਾ ਜਿਹੜਾ ਬੀਜ ਹੈ ਉਹ ਸਹੀ ਸਲਾਮਤ ਹੀ ਨਹੀਂ ਰਹੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਦੇ ਵਾਰ ਦੇ ਅੰਦਰ ਸਲੋਕ ਉਚਾਰਨ ਕੀਤਾ, ਸੱਚ ਕਾਲ ਕੂੜ ਵਰਤਿਆ, ਕਲ ਕਾ ਲਿਖ ਬੇਤਾਲ, ਬੀਓ ਬੀਜ ਪਤ ਲੈ ਗਏ ਆਪ ਕਿਉਂ ਉਗਵੇ ਤਾਲ। ਮਨ ਰੂਪੀ ਜਿਹੜਾ ਬੀਜ ਹੈ ਉਹ ਤਾਂ ਤੇਰਾ ਹੈ ਹੀ, ਉਹ ਤਾਂ ਦਾਲ ਬਣਿਆ ਪਿਆ, ਆਖੋ ਸ੍ਰੀ ਦੁਫਾੜ ਹੋਇਆ ਪਿਆ। ਮਨ ਰੂਪੀ ਬੀਜ ਉਹ ਤਾਂ ਤੇਰਾ ਸਹੀ ਨਹੀਂ, ਹੁਣ ਜੇ ਬੀਜ ਹੀ ਸਹੀ ਨਾ ਹੋਵੇਗਾ ਤਾਂ ਉਹਨੇ ਉਗਣਾ ਕੀ। ਖੇਤੀ ਕਰਨ ਵਾਲੇ ਕਿਸਾਨ ਪਹਿਲਾਂ ਬੀਜ ਨੂੰ ਸੰਭਾਲ ਕੇ ਰੱਖਦੇ, ਚੰਗਾ ਬੀਜ ਲੈਂਦੇ ਤਾਂ ਹੀ ਉਹ ਉੱਗੇਗਾ। ਤੋ ਹਜ਼ੂਰ ਫਰਮਾਉਂਦੇ ਜੇ ਤੇਰੇ ਮਨ ਦਾ ਬੀਜ ਹੀ ਦੁਫਾੜ ਹੋਇਆ ਪਿਆ, ਦਲੀਆ ਹੋਇਆ ਪਿਆ, ਦਾਲ ਤਾਂ ਕੀ, ਕਈ ਵਾਰੀ ਸਾਡਾ ਮਨ ਦਲੀਆ ਹੋ ਜਾਂਦਾ, ਆਟਾ ਹੋ ਜਾਂਦਾ। ਕੋਈ ਕਿਸ ਗੁਰਦੁਆਰੇ ਬੈਠਾ ਹੁੰਦਾ, ਕੋਈ ਘਰ, ਕੋਈ ਦੁਕਾਨ ਤੇ, ਕੋਈ ਰਿਸ਼ਤੇਦਾਰਾਂ ਵਿੱਚ। ਹੁਣ ਜੇ ਬੀਜ ਸਹੀ ਹੈ ਉਹ ਦੁੱਧ, ਜੇ ਦਾਲ ਹੋਇਆ ਪਿਆ ਹੈ, ਹੁਣ ਦਾਲ ਨੂੰ 50 ਸਾਲ ਭਾਵੇਂ ਤੁਸੀਂ ਧਰਤੀ ਚ ਬੀਜ ਦਿਓ, ਪਾਣੀ ਦਿੰਦੇ ਰਹੋ, ਕਦੇ ਨੀ ਉੱਗੇਗੀ ਦਾਲ, ਦਾਲ ਨਹੀਂ ਉੱਗੇਗੀ। ਪਰ ਜੇ ਉੱਗੇਗਾ ਤਾਂ ਬੀਜ ਉੱਗੇ, ਪਹਿਲਾਂ ਤਾਂ ਬੀਜ ਨੂੰ ਸਹੀ ਕਰ। ਇਸ ਨਾਲ ਗੱਲਾਂ ਕਰਕੇ ਬਾਣੀ ਦੁਆਰਾ ਸਮਝਾ ਕੇ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ, ਸ਼ਬਦ ਦੁਆਰਾ ਇਸ ਨੂੰ ਗੁਰੂ ਨਾਲ ਜੋੜਨਾ ਹੈ, ਫਿਰ ਇਸ ਬੀਜ ਨੂੰ ਸੰਭਾਲਣਾ। ਫਿਰ ਬੀਜ ਬੀਜਣਾ ਹੋਵੇ ਨਾ ਤਾਂ ਨਾਲ ਰੁੱਤ ਦੀ ਵੀ ਲੋੜ। ਕਿਸਾਨ ਕਿਸ ਵੇਲੇ ਬੀਜ ਪਾਉਂਦਾ ਹੈ, ਜਿਸ ਵੇਲੇ ਰੁੱਤ ਹਾੜੀ ਤੇ ਸਾਉਣੀ ਪੰਜਾਬ ਦੇ ਵਿੱਚ। ਪਰ ਕਈਆਂ ਥਾਵਾਂ ਤੇ ਕਈ ਲੋਕੀ ਆਪਣੇ ਖੇਤਾਂ ਚ ਤਿੰਨ ਤਿੰਨ ਚਾਰ ਚਾਰ ਫਸਲਾਂ ਵੀ ਲੈ ਰਹੇ, ਫਰੂਟਾਂ ਦੀਆਂ ਵੀ ਕਈ ਕਿਸਮਾਂ ਐਸੀ। ਪਰ ਆਮ ਜੋ ਰੁੱਤ ਹੈ ਉਹ ਸਾਉਣੀ ਤੇ ਹਾੜੀ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਹਨ, ਪਹਿਲਾਂ ਤਾਂ ਮਨ ਦਾ ਬੀਜ ਠੀਕ ਕਰ, ਫਿਰ ਨਾਲ ਰੁੱਤ ਨੂੰ ਵੀ ਵੇਖ, ਆਖੋ ਸ੍ਰੀ ਹੋਏ, ਇਹ ਵੀ ਜ਼ਰੂਰੀ। ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਹੀ ਨਹੀਂ ਹੋਇਆ ਤਾਂ ਉਗੇਗਾ, ਫਿਰ ਜੇ ਇੱਕ ਹੋ ਗਿਆ ਹੈ ਤਾਂ ਰੁੱਤੀ ਹੂੰ ਰੁੱਤ ਹੋਏ, ਰੁੱਤ ਵੀ ਚਾਹੀਦਾ। ਉਹ ਮਨ ਦੇ ਬੀਜ ਵਾਸਤੇ ਇਸ ਤਨ ਦੀ ਧਰਤੀ ਵਿੱਚ ਬੀਜਣਾ ਹੈ, ਇਹਦੇ ਵਾਸਤੇ ਰੁੱਤ ਕਿਹੜੀ ਹੈ? ਹਜ਼ੂਰ ਫਰਮਾਉਂਦੇ ਹਨ ਅੰਮ੍ਰਿਤ ਵੇਲਾ ਤੇ ਸ਼ਾਮ ਨੂੰ, ਆਖੋ ਸ੍ਰੀ ਸਹਿਜ। ਇਹ ਰੁੱਤ ਹਨ, ਦੋ ਰੁੱਤਾਂ ਹਨ, ਇਹ ਦੋ ਰੁੱਤਾਂ ਹਨ ਰੋਜ਼ ਦੀਆਂ, ਜਿਸ ਸਮੇਂ ਅਸੀਂ ਇਸ ਮਨ ਦੇ ਬੀਜ ਨੂੰ ਬੀਜਣਾ। ਸ਼ਾਮ ਪੈਂਦੀ ਹੈ, ਸੂਰਜ ਛੁੱਪ ਜਾਂਦਾ, ਤੋ ਰਾਤ ਤੇ ਦਿਨ ਦਾ ਮੇਲ ਜਾਂਦਾ, ਰਾਤ ਤੇ ਦਿਨ ਦੀ ਸੰਧੀ ਹੋ ਜਾਂਦੀ, ਜਿਹਨੂੰ ਆਪਾਂ ਸੰਧਿਆ ਕਹਿੰਦੇ ਹਾਂ। ਸੰਧੀ ਦਾ ਮਤਲਬ ਹੈ ਮਿਲਾਪ, ਸੰਗਮ। ਤੋ ਹਜ਼ੂਰ ਫਰਮਾਉਂਦੇ ਨੇ ਵੀ ਰੁੱਤ ਆਈ ਹੈ, ਜਿਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਹੋ ਗਿਆ, ਇਸੇ ਤਰ੍ਹਾਂ ਸਿੱਖ ਤੇ ਗੁਰੂ ਦਾ ਮੇਲ ਹੋ ਜਾਣਾ ਚਾਹੀਦਾ। ਇਹ ਰੁੱਤ, ਸੂਰਜ ਛੁੱਪ ਗਿਆ, ਚਲੋ ਮਨਾ ਗੁਰਦੁਆਰੇ ਚੱਲ, ਕਰ ਗੁਰੂ ਦੇ ਦਰਸ਼ਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ। ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, ਜਿਹੜਾ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਉਹ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਦੇ ਗਿਆ। ਏਡੀ ਬਖਸ਼, ਏਡੀ ਰਹਿਤ, ਕਿਉਂਕਿ ਰੁੱਤ ਆ ਗਈ, ਰਾਤ ਤੇ ਦਿਨ ਦਾ ਮੇਲ ਹੋ ਗਿਆ, ਰਾਤ ਪੈ ਗਈ, ਸੰਧੀ ਹੋ ਗਈ ਹੈ, ਜਿਹਨੂੰ ਆਪਾਂ ਸੰਧਿਆ ਕਹਿੰਦੇ, ਉਸ ਵੇਲੇ ਜੁੜ ਤੇ ਜਾਂ ਅੰਮ੍ਰਿਤ ਵੇਲੇ। ਉਧਰੋਂ ਸੂਰਜ, ਰਾਤ ਮੁੱਕ ਰਹੀ ਹੈ, ਸੂਰਜ ਦੀਆਂ ਕਿਰਨਾਂ ਆ ਰਹੀਆਂ ਹਨ, ਇਹ ਵੀ ਰਾਤ ਤੇ ਦਿਨ ਦਾ ਮੇਲ ਹੈ, ਫਿਰ ਦੂਜਾ ਸਮਾਂ ਅੰਮ੍ਰਿਤ ਵੇਲਾ ਹੈ, ਆਖੋ ਸ੍ਰੀ ਵਾਹਿਗੁਰੂ।
ਮਨ ਦਾ ਬੀਜ ਸਹੀ ਕਰਕੇ ਤੇ ਇਸ ਨੂੰ ਰੁੱਤ ਨਾਲ ਬੀਜ ਦਈਏ ਤੇ ਰੁੱਤ ਨਾਲ ਬੀਜਿਆ ਹੋਇਆ ਜਿਹੜਾ ਬੀਜ ਹੈ ਪਿਆਰੀ ਸਾਧ ਸੰਗਤ ਉਹ ਕਿਸਾਨ ਜਿਹੜਾ ਰੱਜ ਕੇ ਖਾਂਦਾ ਕਦੇ ਭੁੱਖਾ ਨਹੀਂ ਲੱਗਦਾ ਤੇ ਜੇ ਕੁਰੁੱਤਾ ਬੀਜ ਬੀਜੀ ਕਈ ਤਾਂ ਬੀਜਦੇ ਹੀ ਨਹੀਂ ਆਲਸੀ ਕਿਸਾਨ ਘਰ ਹੀ ਬੈਠੇ ਰਹਿੰਦੇ ਸ਼ਰਾਬ ਦਾ ਦੌਰ ਲਗਾਇਆ ਗੱਪ ਗੱਪ ਭੁੱਖਾ ਮਰਦਾ ਕਿਸਾਨ ਇਸੇ ਤਰ੍ਹਾਂ ਉਹ ਗੁਰਸਿੱਖ ਧੰਨ ਹਨ ਮਾਹੀ ਪਾਈ ਰੁੱਤ ਆਈ ਹੈ ਬੀਜ ਬੀਜਿਆ ਫਿਰ ਇਹਦਾ ਫਲ ਕੀ ਮਿਲਿਆ ਹਜ਼ੂਰ ਫਰਮਾਉਂਦੇ ਨਾ ਹਰ ਧੰਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਹਰ ਧੰਨ ਇੱਕ ਤਾਂ ਦੁਨਿਆਵੀ ਧੰਨ ਹੈ ਨਾ ਕਾਰ ਵਿਹਾਰ ਕਰਦੇ ਹਾਂ ਸਾਨੂੰ ਪੌਂਡ ਮਿਲ ਜਾਂਦੇ ਇਹਦੇ ਨਾਲ ਦੁਨਿਆਵੀ ਵਿਹਾਰ ਸਫਲ ਜੀਵਨ ਦੀ ਸਫਲਤਾ ਵਾਸਤੇ ਹਜ਼ੂਰ ਫਰਮਾਉਂਦੇ ਨਾ ਉਹ ਇੱਕੋ ਧੰਨ ਹੈ ਕਿਹੜਾ ਸਤਨਾਮ ਸ੍ਰੀ ਸਾਥ ਨਾ ਚਾਲੇ ਹੋਰ ਧੰਨ ਇੱਥੇ ਰਹਿ ਜਾਏਗਾ ਇਹ ਸਾਡੇ ਨਾਲ ਜਾਏਗਾ ਜੋ ਵੀ ਮਾਈ ਪਾਈ ਇੱਕ ਮਿੰਟ ਸੈਕਿੰਡ ਘੜੀ ਗੁਰੂ ਕੀ ਹਜ਼ੂਰੀ ਜਿਹੜੀ ਬੀਤ ਜਾਏਗੀ ਉਹ ਧੰਨ ਗੁਰੂ ਨਾਨਕ ਦੀ ਦਰਗਾਹ ਵਿੱਚ ਸੁਨਹਿਰੀ ਅੱਖਰਾਂ ਲਿਖੀ ਜਾਂਦੀ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਕਦੀ ਚਾਰ ਹਰ ਹਰ ਨਾਮ ਕਮਾਉਣਾ ਨਾਨਕ ਇਹ ਧੰਨ ਫਿਰ ਇਸ ਧੰਨ ਨੂੰ ਟੈਕਸ ਨਹੀਂ ਲੱਗਦਾ ਦੁਨਿਆ ਵੀ ਤੁਹਾਨੂੰ ਤਾਂ ਚੋਰੀ ਚੁੱਕ ਲੈ ਜਾਂਦੀ ਟੈਕਸ ਵੀ ਲੱਗਦੇ ਕਈ ਲੋਕ ਟੈਕਸ ਤੋਂ ਹੀ ਬੜੇ ਉਦਾਸ ਹੋ ਜਾਂਦੇ ਪਰ ਹਜ਼ੂਰ ਕਹਿੰਦੇ ਜਿਹੜਾ ਨਾਮ ਰੂਪੀ ਧਨ ਹੈ ਇਸ ਧਨ ਕੋ ਉਚੱਕਾ ਨੇੜਨਾ ਵੀ ਚੋਰ ਨਹੀਂ ਚੁੱਕ ਸਕਦਾ ਇੰਨਾ ਸੇਫ ਰਹਿੰਦਾ ਹੈ ਆਪਣੇ ਕੋਲ ਇਸ ਧਨ ਕੋ ਉਚੱਕਾ ਨੇੜਨਾ ਵੀ ਜਮ ਜਾਗਾਤੀ ਡੰਡ ਨਾ ਲਗਾਈ ਇਤਨਾ ਫਿਰ ਆਪਣੇ ਕੋਲ ਹੀ ਇਹ ਤੁਹਾਡੀ ਮਰਜ਼ੀ ਇਹ ਬੱਚਿਆਂ ਨੂੰ ਦੇ ਦਿਓ ਪਰ ਇਹ ਨਾਲ ਜਾਣ ਵਾਲਾ ਧਨ ਹੈ ਪਰ ਪ੍ਰਾਪਤ ਕਿਸ ਵੇਲੇ ਮਨ ਦਾ ਬੀਜ ਸਹੀ ਕਰਕੇ ਤੇ ਅੰਮ੍ਰਿਤ ਵੇਲੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਇਹ ਫਿਰ ਮੁੱਕਦਾ ਹੀ ਨਹੀਂ ਏਡੀ ਵੱਡੀ ਆਓ ਪਿਆਰੀ ਸਾਧ ਸੰਗਤ ਆਪ ਧਨ ਹੋ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਗੁਰਮੁਖ ਜੋ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਦੀ ਦਾਤ ਜੋ ਹੈ ਉਹ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੋ ਗੁਰੂ ਦੀ ਅਮਿਓ ਦ੍ਰਿਸ਼ਟੀ ਪ੍ਰਾਪਤ ਹੋਈ ਸ਼ਬਦ ਦੀ ਤੁਕ ਪਿਆਰ ਨਾਲ ਸਾਰੇ ਪੜ੍ਹੀ